0: Back-to-back songs with Ambala Sweets. Celebrating serving the community for 60 years. Check online at ambala.co.uk for your nearest store or 1 hour click and collect available. Ambala Sweets, now open on Walsgrave Road, Coventry.
1: Ambala, 100% vegetarian.
2: ਬੱਲੇ ਬੱਲੇ ਬੱਲੇ ਲੈ ਆਈ ਗੱਲ ਬੜਾ ਕਾਠਾ ਵੀ ਬੜਾ ਰੌਲਾ ਪੈ ਰਿਹਾ
3: ਢੋਲਕੀਆਂ ਛੜੇ ਨੀ ਸੁਣੇ ਤੂੰ
2: ਹਾਂ ਸੁਣੇ ਤੇ ਹੈ ਨੇ
3: ਇੱਥੇ ਬੜੇ ਬੜੇ ਪੰਜਾਬ ਦੇ ਕਲਾਕਾਰ ਆਏ ਹੋਏ ਨੇ